ਸੁਣਨਾ ਤਾਂ ਖੇਡੇ ਕਪਤਾਨ ਦਾ ਦਿੰਦਾ ਤੇਰੇ ਕੁੱਤੇ ਦਾ ਦਾ ਦਿੰਦਾ ਸਾਤਰੇ ਕਿਦਾ ਦਿੰਦਾ ਸਾਤਰੇ ਕਿੰਨਾ ਕਿੰਨਾ ਸਾਤਰੇ ਕਿਦਾ ਦਿੰਦਾ ਸਾਤਰੇ ਕਿੰਨਾ ਕਿੰਨਾ ਸਾਤਰੇ ਕਿਦਾ ਦਿੰਦਾ।